ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਇੰਦਰਪ੍ਰੀਤ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਕਵਿਤਾ ਪਾਠ ਤੇ ਕਵਿਤਾ ਪਾਠ ਕਰਨਗੇ ਤਰਿੰਦਰ ਕੌਰ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਗੀਤ। ਅੱਜ 30 ਜੂਨ ਹੈ ਤੇ ਹਰ ਸਾਲ 30 ਜੂਨ ਨੂੰ ਵਿਸ਼ਵ ਐਸਟਰੋਇਡ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਜਿਵੇਂ ਹੀ ਅਸੀਂ ਅਸਮਾਨ ਵੱਲ ਵੇਖਦੇ ਹਾਂ ਅਤੇ ਬ੍ਰਹਿਮੰਡ ਨੂੰ ਵੇਖਦੇ ਹਾਂ, ਸਾਨੂੰ ਬ੍ਰਹਿਮੰਡ ਵਿੱਚ ਸਾਡੇ ਸਥਾਨ ਦੀ ਯਾਦ ਆਉਂਦੀ ਹੈ। ਅਜਿਹੀ ਹੀ ਇੱਕ ਯਾਦ ਦਵਾਉਂਦਾ ਹੈ ਵਿਸ਼ਵ ਐਸਟਰੋਇਡ ਦਿਵਸ, ਇੱਕ ਸਮਾਗਮ ਜੋ ਗ੍ਰਹਿਆਂ ਅਤੇ ਧਰਤੀ ਤੇ ਉਹਨਾਂ ਦੇ ਪ੍ਰਭਾਵ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਮਰਪਿਤ ਹੈ। ਵਿਸ਼ਵ ਐਸਟਰੋਇਡ ਦਿਵਸ ਇੱਕ ਵਿਸ਼ਵ ਵਿਆਪੀ ਜਾਗਰੂਕਤਾ ਸਮਾਗਮ ਹੈ ਜੋ ਜਨਤਾ ਨੂੰ ਐਸਟਰੋਇਡਾਂ, ਸਾਡੇ ਸੂਰਜੀ ਸਿਸਟਮ ਵਿੱਚ ਉਹਨਾਂ ਦੀ ਭੂਮਿਕਾ ਅਤੇ ਧਰਤੀ ਨੂੰ ਉਹਨਾਂ ਦੇ ਸੰਭਾਵੀ ਖਤਰਿਆਂ ਬਾਰੇ ਜਾਗਰੂਕ ਕਰਨ ਲਈ ਹੈ। ਇਸ ਸਾਲ ਦਾ ਸਮਾਗਮ ਇਸ ਪਰੰਪਰਾ ਨੂੰ ਗਤੀਵਿਧੀਆਂ, ਗੱਲਬਾਤ ਅਤੇ ਵਰਕਸ਼ਾਪਾਂ ਨਾਲ ਜਾਰੀ ਰੱਖੇਗਾ, ਜਿਸ ਦਾ ਉਦੇਸ਼ ਇਹਨਾਂ ਆਕਾਸ਼ੀ ਪਦਾਰਥਾਂ ਬਾਰੇ ਸਾਡੀ ਸਮਝ ਨੂੰ ਵਧਾਉਣਾ ਹੈ। ਜੇ ਅਸੀਂ ਵਿਸ਼ਵ ਐਸਟਰੋਇਡ ਦਿਵਸ ਦੇ ਇਤਿਹਾਸ ਬਾਰੇ ਗੱਲ ਕਰੀਏ ਤਾਂ ਵਿਸ਼ਵ ਐਸਟਰੋਇਡ ਦਿਵਸ ਨੂੰ ਸੰਯੁਕਤ ਰਾਸ਼ਟਰ ਵੱਲੋਂ 2016 ਵਿੱਚ ਅਧਿਕਾਰਤ ਤੌਰ 'ਤੇ

0: ਮਾਨਤਾ ਦਿੱਤੀ ਗਈ ਸੀ। ਇਹ ਤਰੀਕ ਸਾਇਬੇਰੀਆ ਵਿੱਚ ਹੋਈ ਤੁੰਗਸਕਾ ਘਟਨਾ ਦੀ ਯਾਦ ਵਿੱਚ ਚੁਣੀ ਗਈ ਸੀ, ਜੋ ਕਿ 30 ਜੂਨ 1908 ਨੂੰ ਇੱਕ ਐਸਟਰੋਇਡ ਦੇ ਪ੍ਰਭਾਵ ਕਾਰਨ ਮਨੁੱਖੀ ਇਤਿਹਾਸ ਵਿੱਚ ਦਰਜ ਸਭ ਤੋਂ ਸ਼ਕਤੀਸ਼ਾਲੀ ਧਮਾਕਾ ਸੀ। ਇਸ ਦੀ ਸ਼ੁਰੂਆਤ ਤੋਂ ਲੈ ਕੇ ਇਹ ਦਿਨ ਹਰ ਸਾਲ ਮਨਾਇਆ ਜਾਂਦਾ ਹੈ, ਜਿਸ ਨਾਲ ਹਰ ਸਾਲ ਭਾਗੀਦਾਰੀ ਅਤੇ ਮਾਨਤਾ ਵਿੱਚ ਵਾਧਾ ਹੁੰਦਾ ਹੈ। ਦਰਅਸਲ ਵਿਸ਼ਵ ਐਸਟਰੋਇਡ ਦਿਵਸ ਸਿਰਫ ਸੰਭਾਵੀ ਐਸਟਰੋਇਡ ਪ੍ਰਭਾਵਾਂ ਬਾਰੇ ਜਾਗਰੂਕਤਾ ਵਧਾਉਣ ਬਾਰੇ ਨਹੀਂ ਹੈ, ਇਹ ਐਸਟਰੋਇਡਾਂ ਦੀ ਸੁੰਦਰਤਾ ਅਤੇ ਵਿਗਿਆਨਕ ਮੁੱਲ ਦੀ ਕਦਰ ਕਰਨ ਦਾ ਇੱਕ ਮੌਕਾ ਵੀ ਹੈ। ਉਦਾਹਰਣ ਵਜੋਂ ਗ੍ਰਹਿਆਂ ਨੂੰ ਗ੍ਰਹਿਆਂ ਦੇ ਗਠਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਗਈ ਮੰਨਿਆ ਜਾਂਦਾ ਹੈ ਅਤੇ ਉਹਨਾਂ ਦਾ ਅਧਿਐਨ ਕਰਨ ਨਾਲ ਸ਼ੁਰੂਆਤੀ ਸੂਰਜੀ ਸਿਸਟਮ ਵਿੱਚ ਕੀਮਤੀ ਸੂਝ ਪ੍ਰਦਾਨ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਐਸਟਰੋਇਡ ਕੀਮਤੀ ਖਣਿਜਾਂ ਅਤੇ ਹੋਰ ਸਰੋਤਾਂ ਦਾ ਇੱਕ ਸੰਭਾਵੀ ਸਰੋਤ ਹਨ, ਜਿਨ੍ਹਾਂ ਦਾ ਭਵਿੱਖ ਵਿੱਚ ਸ਼ੋਸ਼ਣ ਵੀ ਕੀਤਾ ਜਾ ਸਕਦਾ ਹੈ। ਸੋ ਸਾਨੂੰ ਇਸ ਦਿਵਸ ਬਾਰੇ ਖੁਦ ਨੂੰ ਵੀ ਤੇ ਦੂਜਿਆਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ। ਤੇ ਆਓ ਹੁਣ ਸੁਣਦੇ ਹਾਂ ਕਵਿਤਾ ਪਾਠ, ਤੇ ਕਵਿਤਾ ਪਾਠ ਕਰ ਰਹੇ ਨੇ ਤਰਿੰਦਰ ਕੌਰ।
1: ਅੱਜ ਫਿਰ ਤੁਹਾਡੇ ਸਾਹਮਣੇ ਕੁਝ ਨਜ਼ਮਾਂ ਲੈ ਕੇ ਹਾਜ਼ਰ ਹਾਂ। ਸੁਣ ਸਖੀਏ, ਸੁਣ ਸਖੀਏ, ਜੋ ਦਿਸਦੀ ਹਾਂ, ਜੋ ਲਿਖਦੀ ਹਾਂ। ਸੁਣ ਸਖੀਏ, ਜੋ ਦਿਸਦੀ ਹਾਂ, ਜੋ ਲਿਖਦੀ ਹਾਂ, ਉਹ ਹੋ ਜਾਵਾਂ ਕਰੀ ਦੁਆ। ਸਫ਼ਰ ਪੰਡ ਬਨ ਲਈ ਹੈ, ਪੰਡ ਬਨ ਲਈ ਹੈ, ਪੀੜੀ ਕਰ ਲਈ ਹੈ, ਤੁਰ ਪਈ ਹਾਂ ਨਦੀ ਵੱਲ। ਪੰਡ ਬਨ ਲਈ ਹੈ, ਪੀੜੀ ਕਰ ਲਈ ਹੈ, ਤੁਰ ਪਈ ਹਾਂ ਨਦੀ ਵੱਲ। ਬੰਧ ਨੇ ਇਸ ਵਿੱਚ ਉਡੀਕਾਂ ਆਸਾਂ ਬੇਜਵਾਬੇ ਸਵਾਲ, ਛੋਟੀਆਂ ਲੰਮੀਆਂ ਚੁੱਪਾਂ, ਤਿੱਖੀਆਂ ਮਿੱਠੀਆਂ ਧੁੱਪਾਂ, ਭਟਕਣਾ ਸਬਕ ਡੂੰਘੇ ਰਹੱਸ ਗੁੱਜੇ ਭੇਦ। ਬੰਦ ਨੇ ਇਸ ਵਿੱਚ ਉਡੀਕਾਂ ਆਸਾਂ ਬੇਜਵਾਬੇ ਸਵਾਲ, ਲੰਮੀਆਂ ਛੋਟੀਆਂ ਚੁੱਪਾਂ, ਤਿੱਖੀਆਂ ਮਿੱਠੀਆਂ ਧੁੱਪਾਂ, ਭਟਕਣਾ ਸਬਕ ਡੂੰਘੇ ਰਹੱਸ ਗੁੱਜੇ ਭੇਦ। ਹੋਰ ਬਹੁਤ ਕੁਝ ਅਣਕਿਹਾ ਅਣਦਿਸਦਾ, ਪ੍ਰਵਾਹ ਕਰਨ ਲੱਗੀ ਨੂੰ ਦਿਸ ਪਏ ਪਾਣੀ ਵਿਚਲੇ ਜੀਵ, ਦੂਰੋਂ ਆਉਂਦਾ ਤ੍ਰਿਹਾਇਆ ਮੁਸਾਫਿਰ। ਪ੍ਰਵਾਹ ਕਰਨ ਲੱਗੀ ਨੂੰ ਦਿਸ ਪਏ ਪਾਣੀ ਵਿਚਲੇ ਜੀਵ, ਦੂਰੋਂ ਆਉਂਦਾ ਤ੍ਰਿਹਾਇਆ ਮੁਸਾਫਿਰ। ਗੁਰਲੀਨ ਮੇਰੇ ਵੀਰ ਦੀ ਧੀ, ਮੈਨੂੰ ਮਾਂ ਕਹਿੰਦੀ ਹੈ, ਮੇਰੇ ਵੀਰ ਦੀ ਧੀ ਮੈਨੂੰ ਮਾਂ ਕਹਿੰਦੀ ਹੈ, ਹੁਣ ਮੇਰੇ ਬੱਚਿਆਂ ਦੀ ਛੋਟੀ ਮਾਂ ਬਣ ਗਈ ਹੈ, ਹੁਣ ਮੇਰੇ ਬੱਚਿਆਂ ਦੀ ਛੋਟੀ ਮਾਂ ਬਣ ਗਈ ਹੈ। ਕੁਝ ਰਿਸ਼ਤੇ ਬਹੁਤ ਪਿਆਰੇ ਹੁੰਦੇ, ਨਾਵਾਂ ਤੇ ਸਿਰਨਾਵਿਆਂ ਦੇ ਬੰਧਨਾਂ ਤੋਂ ਮੁਕਤ। ਕੁਝ ਰਿਸ਼ਤੇ ਬਹੁਤ ਪਿਆਰੇ ਹੁੰਦੇ, ਨਾਵਾਂ ਤੇ ਸਿਰਨਾਵਾਂ ਦੇ ਬੰਧਨਾਂ ਤੋਂ ਮੁਕਤ। ਸੁਪਨੇ ਸੁਪਨੇ ਵੇਖਣ ਲੱਗੀਆਂ ਅੱਖੀਆਂ ਮੇਰੀਆਂ ਅੱਜ ਕੱਲ੍ਹ, ਸੁਪਨੇ ਵੇਖਣ ਲੱਗੀਆਂ ਅੱਖੀਆਂ ਮੇਰੀਆਂ ਅੱਜ ਕੱਲ੍ਹ। ਕਦੇ ਮਹਾਂਕਵੀ ਗੁਰਦੇਵ ਮੋਹਨਜੀਤ ਜੀ ਮੇਰਾ ਵਿਅਕਤੀ ਚਿੱਤਰ ਲਿਖਦੇ ਦਿਸਦੇ, ਕਦੇ ਮਹਾਂਕਵੀ ਗੁਰਦੇਵ ਮੋਹਨਜੀਤ ਜੀ ਮੇਰਾ ਵਿਅਕਤੀ ਚਿੱਤਰ ਲਿਖਦੇ

ਦਿਸਦੇ। ਕਦੇ ਮੇਰੀਆਂ ਮੀਚੀਆਂ ਅੱਖਾਂ ਨੂੰ ਨਾਲ ਬੈਠੇ ਜਿਉਂਦੇ ਕਵੀ ਜਾਗਦੇ ਦਿਸਦੇ। ਕਦੇ ਮੇਰੀਆਂ ਮੀਚੀਆਂ ਅੱਖਾਂ ਨੂੰ ਨਾਲ ਬੈਠੇ ਜਿਉਂਦੇ ਕਵੀ ਜਾਗਦੇ ਦਿਸਦੇ। ਕੰਨਾਂ 'ਚ ਗੂੰਜਦੀ ਧੁਨੀ ਕਿਸੇ ਅਨਹਦ ਨਾਦ ਦੀ, ਕੰਨਾਂ 'ਚ ਗੂੰਜਦੀ ਧੁਨੀ ਕਿਸੇ ਅਨਹਦ ਨਾਦ ਦੀ ਗਾਉਂਦੇ ਭਾਈ ਸਾਹਿਬ ਭਾਈ ਬਲਦੀਪ ਸਿੰਘ ਜੀ। ਆਪ ਬਚਾਏ ਆਪ ਬਣਾਏ ਸਾਜ਼ਾਂ ਨਾਲ, ਆਪ ਬਚਾਏ ਆਪ ਬਣਾਏ ਸਾਜ਼ਾਂ ਨਾਲ, ਸਵਾਰਿਆਂ ਨਾਲ ਪਿਆਰਿਆਂ ਨਾਲ ਸੁਣਾਉਂਦੇ ਕੋਈ ਅਕਸਰ ਨਾ ਗਾਇਆ ਜਾਣ ਵਾਲਾ ਸ਼ਬਦ, ਕਿਸੇ ਵਿਸਾਰੇ ਜਾ ਰਹੇ ਰਾਗ ਵਿੱਚ ਸੁਣਾਉਂਦੇ ਕੋਈ ਅਕਸਰ ਨਾ ਗਾਇਆ ਜਾਣ ਵਾਲਾ ਸ਼ਬਦ, ਕਿਸੇ ਵਿਸਾਰੇ ਜਾ ਰਹੇ ਰਾਗ ਵਿੱਚ, ਵਿਸਮਾਦ ਵਿੱਚ ਆ ਸਮਾਧੀ ਲੀਨ ਹੋ ਜਾਂਦਾ ਸਾਰਾ ਆਲਾ ਦੁਆਲਾ, ਵਿਸਮਾਦ 'ਚ ਆ ਸਮਾਧੀ ਲੀਨ ਹੋ ਜਾਂਦਾ ਸਾਰਾ ਆਲਾ ਦੁਆਲਾ। ਫਕੀਰੀ ਸੜਕ ਬਣਿਆ ਘਰ, ਨਜ਼ਰ ਬਣੀ ਦ੍ਰਿਸ਼ਟੀ, ਸੜਕ ਬਣਿਆ ਘਰ ਨਜ਼ਰ ਬਣੀ ਦ੍ਰਿਸ਼ਟੀ, ਹੁਣ ਘਰ ਰਹਿੰਦਾ ਮੇਰੇ ਨਾਲ ਨਾਲ ਹੈ, ਹੁਣ ਘਰ ਰਹਿੰਦਾ ਮੇਰੇ ਨਾਲ ਨਾਲ ਹੈ। ਭਾਲ ਪਤਾ ਕੁਝ ਚਿਰ ਲਾਪਤਾ ਰਹਿਣ ਦੇ, ਪਤਾ ਕੁਝ ਚਿਰ ਲਾਪਤਾ ਰਹਿਣ ਦੇ, ਡੂੰਘਾ ਲੈਣਾ ਚਾਹੁੰਦੀ ਹਾਂ ਆਪਣੇ ਅੰਦਰ, ਡੂੰਘਾ ਲੈਣਾ ਚਾਹੁੰਦੀ ਹਾਂ ਆਪਣੇ ਅੰਦਰ, ਲੱਭ ਲਵਾਂ ਆਪਣਾ ਸਿਰਨਾਵਾਂ, ਲੱਭ ਲਵਾਂ ਆਪਣਾ ਸਿਰਨਾਵਾਂ। ਬਿਖਮ ਪੈਂਡਾ ਹੇ ਸਖੀ ਕਿੰਨਾ ਔਖਾ ਹੁੰਦਾ, ਹੇ ਸਖੀ ਕਿੰਨਾ ਔਖਾ ਹੁੰਦਾ ਪੱਥਰਾਂ 'ਚ ਸੂਹੇ ਗੁਲਾਬ ਲਾਉਣਾ, ਪੱਥਰਾਂ 'ਚ ਸੂਹੇ ਗੁਲਾਬ ਲਾਉਣਾ, ਮਖੋਟਿਆਂ ਪਿਛਲੇ ਚਿਹਰੇ ਵੇਖਣਾ, ਸੀਸ ਲੈ ਜੰਗਲਾਂ 'ਚੋਂ ਲੰਘਣਾ, ਹੇ ਸਖੀ ਕਿੰਨਾ ਔਖਾ ਹੁੰਦਾ ਪੱਥਰਾਂ 'ਚ ਸੂਹੇ ਗੁਲਾਬ ਲਾਉਣਾ, ਮਖੋਟਿਆਂ ਪਿਛਲੇ ਚਿਹਰੇ ਵੇਖਣਾ, ਸੀਸ ਲੈ ਜੰਗਲਾਂ 'ਚੋਂ ਲੰਘਣਾ, ਹਮਰਾਹੀ ਦਾ ਰਾਹ ਬਦਲਣ 'ਤੇ, ਹਮਰਾਹੀ ਦਾ ਰਾਹ ਬਦਲਣ 'ਤੇ ਮੰਜ਼ਿਲ ਦਾ ਕਦੇ ਦੂਰ ਕਦੇ ਨੇੜੇ ਦਿਸਣਾ, ਹਮਰਾਹੀ ਦਾ ਰਾਹ ਬਦਲਣ 'ਤੇ ਮੰਜ਼ਿਲ ਦਾ ਕਦੇ ਦੂਰ ਕਦੇ ਨੇੜੇ ਦਿਸਣਾ। ਰੋਕ ਕਈ ਵਾਰ ਜਦ ਹੋਣਾ ਚਾਹਿਆ ਭੀੜ ਵਿੱਚ ਸ਼ਾਮਿਲ, ਕਈ ਵਾਰ ਜਦ ਹੋਣਾ ਚਾਹਿਆ ਭੀੜ ਵਿੱਚ ਸ਼ਾਮਿਲ, ਕਦੇ ਵੇਸ ਕਦੇ ਕਵਿਤਾ ਨੇ ਰੋਕ ਲਿਆ, ਕਦੇ ਵੇਸ ਕਦੇ ਕਵਿਤਾ ਨੇ ਰੋਕ ਲਿਆ। ਸਵਾਲ ਜਵਾਬ ਤੈਨੂੰ ਬੇਫਿਕਰ ਕਰ, ਤੈਨੂੰ ਬੇਫਿਕਰ ਕਰ ਆਪ ਬੇਪਰਵਾਹ ਹੋਣਾ ਹੈ, ਤੈਨੂੰ ਬੇਫਿਕਰ ਕਰ ਆਪ ਬੇਪਰਵਾਹ ਹੋਣਾ ਹੈ, ਹਾਂ ਨਹੀਂ ਪੁੱਛਣਾ ਤੇਰੇ ਕੋਲੋਂ ਕੋਈ ਸਵਾਲ, ਹਾਂ ਨਹੀਂ ਪੁੱਛਣਾ ਤੇਰੇ ਕੋਲੋਂ ਕੋਈ ਸਵਾਲ, ਹੁਣ ਕਰਨਾ ਹੈ ਆਪਣੇ ਆਪ ਨਾਲ, ਅੰਦਰ ਲੈਣਾ ਹੈ ਲੱਭ ਲਿਆਉਣਾ ਹੈ, ਹੁਣ ਕਰਨਾ ਹੈ ਸਵਾਲ ਆਪਣੇ ਆਪ ਨਾਲ, ਅੰਦਰ ਲੈਣਾ ਹੈ ਲੱਭ ਲਿਆਉਣਾ ਹੈ, ਦੁਨੀਆ ਦੇ
ਸਭ ਤੋਂ ਔਖੇ

0: ਸਵਾਲ ਦਾ ਸਭ ਤੋਂ ਖੂਬਸੂਰਤ ਜਵਾਬ। ਹੁਣ ਕਰਨਾ ਹੈ ਆਪਣੇ ਆਪ ਨਾਲ ਸਵਾਲ, ਅੰਦਰ ਲੈਣਾ ਹੈ, ਲੱਭ ਲਿਆਉਣਾ ਹੈ ਦੁਨੀਆ ਦੇ ਸਭ ਤੋਂ ਔਖੇ ਸਵਾਲ ਦਾ ਸਭ ਤੋਂ ਖੂਬਸੂਰਤ ਜਵਾਬ, ਸਭ ਤੋਂ ਖੂਬਸੂਰਤ ਜਵਾਬ।
1: ਹੁਣੇ ਅਸੀਂ ਸੁਣ ਰਹੇ ਸੀ ਕਵਿਤਾ ਪਾਠ, ਅਤੇ ਕਵਿਤਾ ਪਾਠ ਕਰ ਰਹੇ ਸਨ ਤਰਿੰਦਰ ਕੌਰ। ਅਤੇ ਆਓ ਹੁਣ ਸੁਣਦੇ ਹਾਂ ਗੀਤ ਪਿਆਰ ਦੇ ਭੁਲੇਖੇ। ਸੁਣਦੇ ਹਾਂ ਇਹ ਗੀਤ ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ।

ਹੁਣੇ ਸੀ ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ ਇਹ ਗੀਤ ਸੁਣ ਰਹੇ ਸੀ। ਅਗਲਾ ਗੀਤ ਏ ਮੇਰੇ ਲੌਂਗ ਦਾ ਇੱਕ ਲਿਸ਼ਕਾਰਾ। ਸੁਣਦੇ ਹਾਂ ਇਹ ਗੀਤ ਜਸਵਿੰਦਰ ਨਰੂਲਾ ਦੀ ਆਵਾਜ਼ ਵਿੱਚ।

ਹੁਣੇ ਅਸੀਂ ਇਹ ਗੀਤ ਜਸਪਿੰਦਰ ਨਰੂਲਾ ਦੀ ਆਵਾਜ਼ ਵਿੱਚ ਸੁਣ ਰਹੇ ਸੀ ਤੇ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਸੁਣਦੇ ਹਾਂ ਸੁਰਿੰਦਰ ਸ਼ਿੰਦਾ ਦੀ ਆਵਾਜ਼ ਵਿੱਚ ਗੀਤ ਟੋਲਾ ਵਿਟੋਲਾ।

ਹੁਣੇ ਅਸੀਂ ਸੁਰਿੰਦਰ ਸ਼ਿੰਦਾ ਦੀ ਆਵਾਜ਼ ਵਿੱਚ ਇਹ ਗੀਤ ਸੁਣ ਰਹੇ ਸੀ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਖਤਮ ਹੁੰਦਾ ਹੈ। ਹੁਣ ਇੰਦਰਪ੍ਰੀਤ ਕੌਰ ਨੂੰ ਇਜਾਜ਼ਤ ਦਿਓ।

0: ਬੇਨਤੀ ਕੀਤੀ ਹੈ। ਭਾਰਤ ਸਮੇਤ ਅੰਤਰਰਾਸ਼ਟਰੀ ਭਾਈਚਾਰੇ ਨੇ ਅਫਗਾਨਿਸਤਾਨ ਵਿਚ ਪਾਕਿਸਤਾਨੀ ਫੌਜ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ। ਸਿਹਤ ਮੰਤਰਾਲੇ ਨੇ ਸਾਰੇ ਕੇਂਦਰੀ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਨੂੰ ਅਵਾਰਾ ਕੁੱਤਿਆਂ ਦੇ ਹਮਲਿਆਂ ਸਬੰਧੀ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਅੱਜ ਤੋਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਅਤੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿਚ ਕੱਲ੍ਹ ਤੋਂ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਖਬਰਾਂ ਵਿਸਥਾਰ ਨਾਲ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਖੇਤੀਬਾੜੀ ਖੇਤਰ ਦੇ ਵਿਕਾਸ ਤੋਂ ਬਿਨਾਂ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਨਹੀਂ ਹੋ ਸਕਦਾ। ਹਰਿਆਣਾ ਦੇ ਹਿਸਾਰ ਵਿਚ ਖੇਤ ਬਚਾਓ ਮੁਹਿੰਮ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਸਰਕਾਰ ਇਕ ਮੋਬਾਈਲ ਐਪ ਵਿਕਸਿਤ ਕਰਨ ਤੇ ਕੰਮ ਕਰ ਰਹੀ ਹੈ ਜੋ ਮਿੱਟੀ ਅਤੇ ਇਸ ਵਿਚ ਲੋੜੀਂਦੀ ਖਾਦ ਦੀ ਮਾਤਰਾ ਬਾਰੇ ਜਾਣਕਾਰੀ ਪ੍ਰਦਾਨ ਕਰੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮਿੱਟੀ ਦੀ ਪੈਦਾਵਾਰ ਬਣਾਈ ਰੱਖਣ ਲਈ ਆਪਣੇ ਖੇਤਾਂ ਵਿਚ ਸੰਤੁਲਿਤ ਢੰਗ ਨਾਲ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ। ਉਨ੍ਹਾਂ ਕਿਸਾਨਾਂ ਨੂੰ ਜੈਵਿਕ ਖੇਤੀ ਅਪਣਾਉਣ ਦੀ ਵੀ ਸਲਾਹ ਦਿੱਤੀ।
1: हम संतुलित खाद डालें, संतुलित कीटनाशक जितनी जरूरत है, जिन तत्वों की आवश्यकता वही डालें। अत्यधिक केमिकल फर्टिलाइजर के उपयोग से हमारी धरती बीमार हो रही है, हमारी मिट्टी खराब हो रही है और उसमें उत्पादित जो फल, सब्जी और अनाज है उसके कारण कई तरह की बीमारियां मानव शरीर में भी घर कर रही है। अलनीनो का प्रभाव यहां भी है, बारिश नहीं हो रही है, तो इस प्राकृतिक संतुलन को हमको बना के रखना पड़ेगा ताकि हमारी धरती सुरक्षित रहे तो हम भी सुरक्षित रहेंगे।
0: ਉਨ੍ਹਾਂ ਭਾਰਤ ਦੇ ਖੇਤੀਬਾੜੀ ਖੇਤਰ ਵਿਚ ਕ੍ਰਾਂਤੀ ਲਿਆਉਣ ਅਤੇ ਢੁਕਵੇਂ ਭੋਜਨ ਭੰਡਾਰ ਬਣਾਈ ਰੱਖਣ ਵਿਚ ਹਰਿਆਣਾ ਦੇ ਕਿਸਾਨਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਫੌਜ ਮੁਖੀ ਜਨਰਲ ਉਪਿੰਦਰ ਦਵੇਦੀ ਨੇ ਕਿਹਾ ਕਿ ਭਾਰਤੀ ਫੌਜ ਆਪਣੀ ਤਾਕਤ ਕਿਸੇ ਵਿਅਕਤੀ ਤੋਂ ਨਹੀਂ ਸਗੋਂ ਆਪਣੇ ਸੈਨਿਕਾਂ, ਕਮਾਂਡਰਾਂ, ਸਾਬਕਾ ਸੈਨਿਕਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਦੇਸ਼ ਦੇ ਨਾਗਰਿਕਾਂ ਦੇ ਅਟੁੱਟ ਵਿਸ਼ਵਾਸ ਤੋਂ ਹਾਸਲ ਕਰਦੀ ਹੈ। ਜਨਰਲ ਦਵੇਦੀ ਨੇ ਅੱਜ ਨਵੀਂ ਦਿੱਲੀ ਵਿਚ ਫੌਜ ਮੁਖੀ ਵਜੋਂ ਸੇਵਾ ਮੁਕਤ ਹੋਣ ਮੌਕੇ ਇਹ ਗੱਲ ਕਹੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਭਾਰਤੀ ਫੌਜ ਵਿਚ ਸੇਵਾ ਕਰਨਾ ਉਨ੍ਹਾਂ ਲਈ ਇਕ ਵੱਡਾ ਸਨਮਾਨ ਰਿਹਾ ਹੈ। ਜਨਰਲ ਦਵੇਦੀ ਨੇ ਕਿਹਾ ਕਿ ਭਾਰਤੀ ਫੌਜ ਨੇ ਪਿਛਲੇ 2 ਸਾਲਾਂ ਵਿਚ ਹਰ ਮੋਰਚੇ ਤੇ ਆਪਣੀ ਤਿਆਰੀ, ਸੰਤੁਲਨ ਅਤੇ ਚੌਕਸੀ ਬਣਾਈ ਰੱਖੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੇ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਸਾਰੇ ਮਾਮਲਿਆਂ ਵਿਚ ਸਪਸ਼ਟ ਉਦੇਸ਼ਾਂ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਆਪਣੇ ਕਾਰਜ ਪ੍ਰਭਾਵਸ਼ਾਲੀ ਢੰਗ ਨਾਲ ਪੂਰੇ ਕੀਤੇ ਨੇ।
2: भारतीय सेना के जांबाज सैनिकों ने काउंटर टेररिज्म ऑपरेशंस में भी अहम भूमिका निभाई है। यूएन डिप्लॉयमेंट और प्राकृतिक आपदा सहायता में अपने उत्कृष्ट कार्यों से समूचे विश्व में भारत वर्ष का परचम लहराया है। चाहे वह कांगो के घने जंगल हो या वेनेजुएला की भूकंप ग्रस्त भूमि, उत्तरी सीमाओं पर ऑपरेशन स्नो लेपर्ड के तहत हमारी तैनाती मजबूती और सतर्कता से रही। पश्चिमी मोर्चे पर भी सेना ने अपने दायित्वों का निर्वहन पूरी गंभीरता और संयम के साथ किया है। ऑपरेशन सिंदूर इसका ज्वलंत उदाहरण है।
0: ਨਵੇਂ ਫੌਜ ਮੁਖੀ ਜਨਰਲ ਧੀਰਜ ਸੇਠ ਨੂੰ ਜ਼ਿੰਮੇਵਾਰੀ ਸੌਂਪਦਿਆਂ ਜਨਰਲ ਦਵੇਦੀ ਨੇ ਕਿਹਾ ਕਿ ਜਨਰਲ ਸੇਠ ਇਕ ਤਜਰਬੇਕਾਰ ਸੈਨਿਕ ਅਤੇ ਇਕ ਸਮਰੱਥ ਆਗੂ ਨੇ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਜਨਰਲ ਸੇਠ ਦੀ ਅਗਵਾਈ ਹੇਠ ਭਾਰਤੀ ਫੌਜ ਆਪਣੀਆਂ ਸ਼ਾਨਦਾਰ ਪਰੰਪਰਾਵਾਂ, ਪੇਸ਼ੇਵਾਰਤਾ ਤੇ ਦ੍ਰਿੜਤਾ ਨੂੰ ਬਰਕਰਾਰ ਰੱਖਦੇ ਹੋਏ ਹੋਰ ਉਚਾਈਆਂ ਛੂਏਗੀ। ਭਾਰਤ ਨੇ ਵਿੱਤੀ ਐਕਸ਼ਨ ਟਾਸਕ ਫੋਰਸ FATF ਨੂੰ ਦਹਿਸ਼ਤਗਰਦੀ, ਵਿੱਤ ਪੋਸ਼ਣ ਅਤੇ ਮਨੀ ਲਾਂਡਰਿੰਗ ਖਿਲਾਫ਼ ਆਲਮੀ ਲੜਾਈ ਦਾ ਇਕ ਲਾਜ਼ਮੀ ਥੰਮ ਦਸਦਿਆਂ ਆਪਣੇ ਮਜ਼ਬੂਤ ਸਮਰਥਨ ਦੀ ਪੁਸ਼ਟੀ ਕੀਤੀ ਹੈ। ਇਹ ਬਿਆਨ ਵਧੇਰੇ ਨਿਗਰਾਨੀ ਲਈ ਪਾਕਿਸਤਾਨ ਨੂੰ FATF ਦੀ ਗ੍ਰੇ ਸੂਚੀ ਵਿਚ ਰੱਖਣ ਤੇ ਗੁਆਂਢੀ ਦੇਸ਼ ਵੱਲੋਂ ਇਸ ਦੀ ਆਲੋਚਨਾ ਤੋਂ ਬਾਅਦ ਆਇਆ ਹੈ। ਦਹਿਸ਼ਤਗਰਦੀ ਵਿਰੋਧੀ ਹਫ਼ਤੇ ਦੇ ਮੌਕੇ ਤੇ ਸੰਯੁਕਤ ਰਾਸ਼ਟਰ ਦੇ ਇਕ ਸਮਾਗਮ ਵਿਚ ਬੋਲਦਿਆਂ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਪੀ ਹਰੀਸ਼ ਨੇ ਕਿਹਾ ਕਿ FATF ਦੀ ਭਰੋਸੇਯੋਗਤਾ ਤੇ ਸਵਾਲ ਉਠਾਉਣ ਦੀਆਂ ਕੋਸ਼ਿਸ਼ਾਂ ਅਸਲ ਚਿੰਤਾਵਾਂ ਦੀ ਬਜਾਏ ਜਾਂਚ ਦੇ ਡਰ ਨੂੰ ਦਰਸਾਉਂਦੀਆਂ ਨੇ। ਉਨ੍ਹਾਂ ਕਿਹਾ ਕਿ FATF ਦੇ ਪ੍ਰਤੀਕੂਲ ਮੁਲਾਂਕਣ ਪ੍ਰਾਪਤ ਕਰਨ ਵਾਲੇ ਦੇਸ਼ਾਂ ਨੂੰ ਪਛਾਣੀਆਂ ਗਈਆਂ ਕਮੀਆਂ ਨੂੰ ਦੂਰ ਕਰਨਾ ਚਾਹੀਦੈ ਤੇ ਦਹਿਸ਼ਤਗਰਦੀ ਵਿੱਤ ਪੋਸ਼ਣ ਵਿਰੁੱਧ ਕਾਰਵਾਈ ਨੂੰ ਮਜ਼ਬੂਤ ਕਰਨਾ ਚਾਹੀਦੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਕਈ ਵਿਸ਼ਵ ਨੇਤਾਵਾਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੇ ਅਫਗਾਨਿਸਤਾਨ ਦੇ ਪਕਤੀਆ, ਪਕਤਿਕਾ ਤੇ ਕੁਨਾਰ ਪ੍ਰਾਂਤਾਂ ਵਿਚ ਪਾਕਿਸਤਾਨੀ ਫੌਜ ਤੇ ਹਵਾਈ ਹਮਲਿਆਂ ਦੀ ਨਿੰਦਾ ਕੀਤੀ ਹੈ, ਜਿਸ ਵਿਚ ਔਰਤਾਂ ਤੇ ਬੱਚਿਆਂ ਸਮੇਤ ਕਈ ਨਾਗਰਿਕ ਮਾਰੇ ਗਏ ਤੇ ਜ਼ਖਮੀ ਹੋਏ ਨੇ। ਤਾਲਿਬਾਨ ਦੇ ਉਪ ਬੁਲਾਰੇ ਹਮਦੁੱਲਾ ਫਿਤਰਤ ਨੇ ਕਿਹਾ ਕਿ 28 ਜੂਨ ਦੀ ਰਾਤ ਨੂੰ ਕੀਤੇ ਗਏ ਹਵਾਈ ਹਮਲਿਆਂ ਵਿਚ 36 ਨਾਗਰਿਕ ਮਾਰੇ ਗਏ ਤੇ 163 ਹੋਰ ਜ਼ਖਮੀ ਹੋ ਗਏ। ਹਿੰਸਾ ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਰੇਸ ਨੇ ਦੁਸ਼ਮਣੀ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਤੇ ਸਾਰੀਆਂ ਧਿਰਾਂ ਨੂੰ ਨਾਗਰਿਕਾਂ ਦੀ ਰੱਖਿਆ ਕਰਨ ਦੀ ਅਪੀਲ ਕੀਤੀ। ਯੂਰਪੀਅਨ ਯੂਨੀਅਨ ਨੇ ਵੀ ਤਣਾਅ ਤੁਰੰਤ ਘਟਾਉਣ ਅਤੇ ਸੰਜਮ ਦੀ ਮੰਗ ਕੀਤੀ ਹੈ। ਭਾਰਤ ਨੇ ਵੀ ਅਫਗਾਨਿਸਤਾਨ ਦੇ ਰਿਹਾਇਸ਼ੀ ਇਲਾਕਿਆਂ ਤੇ ਪਾਕਿਸਤਾਨ ਦੇ ਹਵਾਈ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ। ਵਿਦੇਸ਼ ਮੰਤਰੀ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਦੀਆਂ ਕਾਰਵਾਈਆਂ ਅਫਗਾਨਿਸਤਾਨ ਦੀ ਪ੍ਰਭੂਸੱਤਾ ਤੇ ਹਮਲਾ ਨੇ ਅਤੇ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਗੰਭੀਰ ਖਤਰਾ ਨੇ। ਮੰਤਰਾਲੇ ਨੇ ਕਿਹਾ ਕਿ ਇਹ ਪਾਕਿਸਤਾਨ ਦੇ ਗੈਰ ਜ਼ਿੰਮੇਵਾਰਾਨਾ ਰਵੱਈਏ ਨੂੰ ਦਰਸਾਉਂਦਾ ਹੈ। ਭਾਰਤ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਸਿਹਤ ਮੰਤਰਾਲੇ ਨੇ ਸਾਰੇ ਕੇਂਦਰੀ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਨੂੰ ਅਵਾਰਾ ਕੁੱਤਿਆਂ ਦੇ ਹਮਲਿਆਂ ਸਬੰਧੀ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਅੱਜ ਤੋਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ। ਸਾਰੇ ਸਬੰਧਤ ਵਿਭਾਗਾਂ ਨੂੰ ਇਕ ਨਿਰਧਾਰਿਤ ਸਮੇਂ ਸੀਮਾ ਅੰਦਰ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਕਿਹਾ ਗਿਆ ਹੈ। ਇਹ ਹੁਕਮ ਪਿਛਲੇ ਸਾਲ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਜਾਰੀ ਕੀਤਾ ਗਿਆ ਸੀ। ਇਸ ਦਾ ਉਦੇਸ਼ ਜਨਤਕ ਥਾਵਾਂ ਨੂੰ ਖਾਸ ਕਰਕੇ ਬੱਚਿਆਂ ਅਤੇ ਮਰੀਜ਼ਾਂ ਲਈ ਸੁਰੱਖਿਅਤ ਬਣਾਉਣਾ ਹੈ। ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ, ਗਿਆਨੀ ਕੁਲਦੀਪ ਸਿੰਘ ਗੜਗਾਜ ਸਮੇਤ ਪ੍ਰਮੁੱਖ ਪੰਥਕ ਸ਼ਖਸੀਅਤਾਂ ਹਾਜ਼ਰ ਰਹੀਆਂ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਛੇਵੇਂ ਸਿੱਖ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਵੋਟਰਾਂ ਨੂੰ ਗਿਣਤੀ ਫਾਰਮ ਘਰ ਘਰ ਪਹੁੰਚਾਉਣ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ। ਮੁੱਖ ਚੋਣ ਅਧਿਕਾਰੀ ਅਸ਼ੋਕ ਕੁਮਾਰ ਨੇ ਦਸਿਆ ਕਿ ਬੂਥ ਪੱਧਰੀ ਅਧਿਕਾਰੀ 29 ਜੁਲਾਈ ਤੱਕ ਘਰ ਘਰ ਜਾ ਕੇ ਫਾਰਮ ਵੰਡਣਗੇ ਅਤੇ ਭਰੇ ਹੋਏ ਫਾਰਮ ਇਕੱਠੇ ਕਰਨਗੇ। ਉਨਾਂ ਕਿਹਾ ਕਿ ਦਾਅਵੇ ਤੇ ਇਤਰਾਜ਼ 5 ਅਗਸਤ ਤੋਂ 4 ਸਤੰਬਰ ਤੱਕ ਦਾਇਰ ਕੀਤੇ ਜਾ ਸਕਦੇ ਨੇ। ਅੰਤਮ ਵੋਟਰ ਸੂਚੀ 7 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਏਗੀ। ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਵੋਟਰ ਚੋਣ ਕਮਿਸ਼ਨ ਦੇ ਪੋਰਟਲ ਤੇ ਆਨਲਾਈਨ ਵੀ ਫਾਰਮ ਭਰ ਸਕਦੇ ਨੇ। ਭਾਰਤ ਨੇ ਭੂਚਾਲ ਪ੍ਰਭਾਵਿਤ ਵੈਨਜ਼ੂਏਲਾ ਵਿਚ ਆਪਰੇਸ਼ਨ ਅਮਿਸਤਾਦ ਤਹਿਤ ਆਪਣੀ ਮਾਨਵਵਾਦੀ ਸਹਾਇਤਾ ਕਾਰਜਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇਸ ਕਾਰਵਾਈ ਤਹਿਤ ਪ੍ਰਭਾਵਿਤ ਲੋਕਾਂ ਨੂੰ ਡਾਕਟਰੀ ਸਹਾਇਤਾ, ਹੰਗਾਮੀ ਰਾਹਤ ਸਮੱਗਰੀ ਅਤੇ ਹੋਰ ਜ਼ਰੂਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ। ਵੈਨਜ਼ੂਏਲਾ ਵਿਚ ਭਾਰਤੀ ਦੂਤਕਾਰ ਨੇ ਦਸਿਆ ਕਿ ਭਾਰਤੀ ਫੌਜ ਨੇ ਉਥੇ ਇਕ ਸਥਾਈ ਫੀਲਡ ਹਸਪਤਾਲ ਸਥਾਪਿਤ ਕੀਤਾ ਜਿੱਥੇ ਭੂਚਾਲ ਪ੍ਰਭਾਵਿਤ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਹਰਨਦੀਰ ਜੈਸਵਾਲ ਨੇ ਕਿਹਾ ਕਿ ਭਾਰਤੀ ਫੌਜ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੀ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿਚ ਕੱਲ੍ਹ ਤੋਂ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਦੋਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਕੁਝ ਥਾਵਾਂ ਤੇ ਭਾਰੀ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਸੰਭਾਵਿਤ ਬਾਰਿਸ਼ ਨਾ ਸਿਰਫ ਝੋਨੇ ਦੀ ਖੇਤੀ ਲਈ ਕਿਸਾਨਾਂ ਲਈ ਲਾਹੇਵੰਦ ਹੋਏਗੀ, ਸਗੋਂ ਪੰਜਾਬ ਵਿਚ ਬਿਜਲੀ ਸੰਕਟ ਨੂੰ ਘਟਾਉਣ ਵਿਚ ਵੀ ਮਦਦ ਕਰੇਗੀ। ਇਸ ਦੌਰਾਨ ਪੰਜਾਬ ਚ ਲੋਕਾਂ ਨੂੰ ਹੋਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ 24 ਘੰਟਿਆਂ ਵਿਚ ਪੰਜਾਬ ਦੇ ਬਠਿੰਡਾ ਵਿਚ ਵੱਧ ਤੋਂ ਵੱਧ ਤਾਪਮਾਨ 44.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਹਰਿਆਣਾ ਦੇ ਰੋਹਤਕ ਵਿਚ 43.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਚੰਡੀਗੜ੍ਹ ਵਿਚ ਵੱਧ ਤੋਂ ਵੱਧ ਤਾਪਮਾਨ 39.6 ਡਿਗਰੀ ਸੈਲਸੀਅਸ ਰਿਹਾ। ਜਰਮਨੀ 2026 ਫੀਫਾ ਵਿਸ਼ਵ ਕੱਪ ਦੇ ਰਾਊਂਡ ਆਫ 32 ਵਿਚੋਂ ਬਾਹਰ ਹੋ ਗਿਆ ਹੈ। ਬੋਸਟਨ ਵਿਚ ਖੇਡੇ ਗਏ ਇਕ ਮੈਚ ਵਿਚ ਜਰਮਨੀ ਪੈਨਲਟੀ ਸ਼ੂਟ ਆਊਟ ਵਿਚ ਪੈਰਾਗੁਏ ਤੋਂ 4-3 ਨਾਲ ਹਾਰ ਗਿਆ। ਵਾਧੂ ਸਮੇਂ ਤੋਂ ਬਾਅਦ ਵੀ ਮੈਚ 1-1 ਨਾਲ ਬਰਾਬਰੀ ਤੇ ਖਤਮ ਹੋਇਆ। ਇਸ ਜਿੱਤ ਨਾਲ ਪੈਰਾਗੁਏ ਵਿਸ਼ਵ ਕੱਪ ਦੇ ਰਾਊਂਡ ਆਫ 16 ਵਿਚ ਪਹੁੰਚ ਗਿਆ ਹੈ। ਰਾਊਂਡ ਆਫ 32 ਦੇ ਇਕ ਹੋਰ ਮੈਚ ਵਿਚ ਮੋਰੋਕੋ ਨੇ ਨੀਦਰਲੈਂਡਸ ਨੂੰ ਪੈਨਲਟੀ ਸ਼ੂਟ ਆਊਟ ਵਿਚ 3-2 ਨਾਲ ਹਰਾਇਆ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਕੇਂਦਰੀ ਖੇਤੀਬਾੜੀ ਦੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਖੇਤੀਬਾੜੀ ਖੇਤਰ ਦੇ ਵਿਕਾਸ ਤੋਂ ਬਿਨਾਂ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਨਹੀਂ ਹੋ ਸਕਦਾ। ਭਾਰਤ ਨੇ ਵਿੱਤੀ ਐਕਸ਼ਨ ਟਾਸਕ ਫੋਰਸ ਨੂੰ ਦਹਿਸ਼ਤਗਰਦੀ, ਵਿੱਤ ਪੋਸ਼ਣ ਅਤੇ ਮਨੀ ਲਾਂਡਰਿੰਗ ਖਿਲਾਫ਼ ਆਲਮੀ ਲੜਾਈ ਦਾ ਇਕ ਲਾਜ਼ਮੀ ਥੰਮ ਦਸਦਿਆਂ ਆਪਣੇ ਮਜ਼ਬੂਤ ਸਮਰਥਨ ਦੀ ਪੁਸ਼ਟੀ ਕੀਤੀ ਹੈ। ਭਾਰਤ ਸਮੇਤ ਅੰਤਰਰਾਸ਼ਟਰੀ ਭਾਈਚਾਰੇ ਨੇ ਅਫਗਾਨਿਸਤਾਨ ਵਿਚ ਪਾਕਿਸਤਾਨੀ ਫੌਜ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ ਤੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਇਲਾਕਿਆਂ ਵਿਚ ਕੱਲ੍ਹ ਤੋਂ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
3: ਆਦਾਬ, ਇਹ ਆਕਾਸ਼ਵਾਣੀ ਹੈ, ਖ਼ਬਰੋਂ ਕੇ ਸਾਥ ਮੈਂ ਹਬੀਬੁਰ ਰਹਿਮਾਨ। یورو بینک نے یونان سے بھارت رقومات کی منتقلی میں سہولیت کے لیے یو پی آئی پر مبنی سروس کا آغاز کیا ہے۔ کامرس کے وزیر پیوش گوئل نے اسے بھارت کی ڈیجیٹل ادائیگی کی توسیع میں سنگ میل قرار دیا ہے۔ دلی اور 4 ریاستوں میں ووٹر فہرستوں پر خصوصی جامع نظر ثانی کا عمل شروع ہو گیا ہے۔ بھارت نے مالی امور سے متعلق ایکشن ٹاسک فورس ایف اے ٹی ایف کے تئیں اپنی مضبوط حمایت کا اعادہ کیا ہے. پاکستان نے گرے لسٹ نگرانی میں اپنا نام شامل کیے جانے پر نکتہ چینی کی ہے. امریکہ اور ایران کے درمیان امن مذاکرات کے تعلق سے غیر یقینی کی کیفیت برقرار ہے. ایران نے دوحہ میں میٹنگ کو مسترد کر دیا ہے. موسمیات محکمہ نے اتر پردیش کے بعض حصوں بہار وسطی مہاراشٹر کونکن اور گوا میں اگلے دو دن کے دوران شدید سے لے کر بہت شدید بارش کی پیشگوئی کی ہے. اور فیفا ورلڈ کپ میں جرمنی پنالٹی شوٹ آؤٹ میں پیراگوئے سے ہارنے کے بعد ٹورنامنٹ سے باہر ہو گیا ہے. مراکش نیدرلینڈز کو ہرا کر پری کوارٹر فائنل میں پہنچ گیا ہے. اب خبریں تفصیل سے. یورو بینک نے یونان سے رقومات بھارت منتقل کرنے کے لیے یو پی آئی پر مبنی رقومات کی منتقلی کی سروس کا آغاز کیا ہے تاکہ کم سے کم خرچ پر کم وقت ہی میں رقم بھارتی صارفین کو منتقل کرنے میں سہولت ہو سکے. یہ پہل بھارت کی ادائیگیوں سے متعلق قومی کارپوریشن این پی سی آئی کے ساتھ مذکورہ بینک کے کلیدی اشتراک کا حصہ ہیں. ایک سوشل میڈیا پوسٹ پر کامرس اور صنعتوں کے محکمے کے وزیر پیوش گوئل نے کہا کہ یورو بینک میں مذکورہ خدمات کا آغاز عالمی سطح پر بھارت کے ڈیجیٹل ادائیگی ایکو نظام کی توسیع میں ایک اہم سنگ میل ہے. انہوں نے کہا ہے کہ عالمی سطح پر یو پی آئی کی بڑھتی ہوئی مقبولیت اور اس کی ستائش سے تکنیک پر مبنی حل نکالنے کے وزیر اعظم نریندر مودی کے نظریے میں اعتماد کی عکاسی ہوتی ہے. صدر جمہوریہ دروپدی مرمو آج سے آندھرا پردیش کا دو دن کا دورہ کر رہی ہیں. وہ آج وشاکھاپٹنم میں آندھرا پردیش کی مرکزی قبائلی یونیورسٹی کی تقسیم اسناد کی پہلی تقریب میں شرکت کر رہی ہیں. انڈر گریجویٹ اور پوسٹ گریجویٹ مکمل کرنے والے 373 طلبہ کو ڈگریاں دی جائیں گی. محترمہ دروپدی مرمو 10 خواتین سمیت عمدہ تعلیمی کارکردگی کا مظاہرہ کرنے والے 13 طلبہ کو گولڈ میڈل بھی پیش کریں گی. صدر جمہوریہ آندھرا پردیش کی سینٹرل یونیورسٹی کے تقسیم اسناد کی تقریب میں بھی شرکت کریں گی. قومی راجدھانی دلی اور چار ریاستوں میں ووٹر فہرستوں پر خصوصی جامع نظر ثانی ایس آئی آر کے تحت گھر گھر جا کر رائے دہندگان کے بارے میں معلومات حاصل کرنے کا سلسلہ آج سے شروع ہو گیا ہے. کرناٹک میں سبھی 31 ضلع چناؤ دفاتر میں اس کام کے لیے 59,000 سے زیادہ بوتھ لیول افسروں کو متعین کیا گیا ہے. اس عمل میں 4 اضافی ضلع چناؤ افسر، 224 چناؤ رجسٹریشن افسر اور 7,556 بی ایل او سپروائزرز بھی شامل ہیں. سیاسی پارٹیوں نے 1,15,000 سے زیادہ بوتھ لیول ایجنٹ مقرر کیے ہیں جو بی ایل اوز کے ساتھ مل کر کام کریں گے. ادھر قومی راجدھانی خطہ دلی میں بھی ایس آئی آر کے تحت گھر گھر جا کر چناؤ انومریشن فارم تقسیم کرنے کا سلسلہ شروع ہو گیا ہے. اس کے تحت 13,000 سے زیادہ بی ایل اوز اگلے مہینے کی 29 تاریخ سے گھر گھر جا کر سبھی موجودہ رائے دہندگان کو انومریشن فارم تقسیم کریں گے. دلی کے اعلیٰ چناؤ افسر اشوک کمار نے بتایا کہ اس سلسلے میں دعوے اور اعتراضات 5 اگست سے لے کر 4 ستمبر تک داخل کیے جا سکیں گے. حتمی ووٹر فہرست 7 اکتوبر کو شائع کی جائے گی. انہوں نے یہ بھی بتایا کہ رائے دہندگان یہ انومریشن فارم آن لائن بھی داخل کر سکتے ہیں. ادھر دلی کی وزیر اعلیٰ ریکھا گپتا نے قومی راجدھانی میں سبھی اہل رائے دہندگان سے اپیل کی ہے کہ وہ نظر ثانی کے اس عمل میں شامل ہوں. زراعت اور کسانوں کی بہبود کے مرکزی وزیر شیوراج سنگھ چوہان نے زور دے کر کہا ہے کہ زرعی شعبے کو فروغ دیے بغیر وکست بھارت کے نظریے کو حاصل نہیں کیا جا سکتا. ہریانہ کے حصار میں کھیت بچاؤ ابھیان کی اختتامی تقریب سے خطاب کرتے ہوئے جناب چوہان نے کہا کہ سرکار ایک ایسا موبائل ایپ تیار کر رہی ہے جس سے مٹی اور زرعی زمین کو درکار کیمیاوی کھاد کی مقدار کے بارے میں جانکاری فراہم کی جا سکے گی. وزیر موصوف نے کسانوں پر زور دیا کہ وہ اپنے کھیتوں میں فرٹیلائزر اور جراثیم کش دواؤں کا استعمال متوازن انداز سے کریں تاکہ زرعی زمین درست حالت میں رہے. انہوں نے کسانوں کو یہ صلاح بھی دی کہ وہ آرگینک کھیتی کا طریقہ اختیار کریں.
1: ہم سنتلت کھاد ڈالیں, سنتلت کیٹ ناشک جتنی ضرورت ہے جن تتوں کی آوشکتا وہی ڈالیں. اتیدھک کیمیکل فرٹیلائزر کے اپیوگ سے ہماری دھرتی بیمار ہو رہی ہے, ہماری مٹی خراب ہو رہی ہے اور اس میں اتپادت جو پھل سبزی اور اناج ہے اس کے کارن کئی طرح کی بیماریاں مانو شریر میں بھی گھر کر رہی ہے. النینو کا پربھاؤ یہاں بھی ہے, بارش نہیں ہو رہی ہے. تو اس پراکرتک سنتلن کو ہم کو بنا کے رکھنا پڑے گا تاکہ ہماری دھرتی سرکشت رہے تو ہم بھی سرکشت رہیں گے.
3: फौज के सरबराह जनरल उपेंद्र द्विवेदी ने आज कहा है कि भारतीय फौज की ताकत किसी शख्स से वाहिद से नहीं बल्कि उसके फौजियों, कमांडरों, रिटायर्ड फौजियों, कुंभों और भारत के शहरियों के नाकाबिले मुतजलजल यकीन और एतमाद से मिलती है। जनरल द्विवेदी ने यह बात आज नई दिल्ली में फौज के सरबराह के तौर पर अपने ओहदे से सुबुकदोश होते हुए कही। उन्होंने इस बात पर जोर दिया कि चार दहाइयों से ज्यादा भारतीय फौज में खिदमात अंजाम देना उनके लिए सबसे बड़ा एजाज रहा है। ये खबरें आकाशवाणी से नशर की जा रही हैं। अपने माली उमूर से मुतालिक एक्शन टास्क फोर्स FATF के तय अपनी हिमायत का इरादा किया है और कहा है कि दहशतगर्दी के लिए सरमाया फराहम किए जाने के खिलाफ आलमी मुहिम और मनी लॉन्ड्रिंग की रोकथाम में यह एक अहम सुतून है। भारत के इस बयान से कबल पाकिस्तान ने FATF पर नुक्ताचीनी की थी क्योंकि ज्यादा निगरानी की खातिर पाकिस्तान का नाम FATF की ग्रे लिस्ट में शामिल किया गया है। दहशतगर्दी से निपटने से मुतालिक हफ्ते के मौके पर अक्वामे मुत्तहिदा के एक प्रोग्राम में इजहार ख्याल करते हुए अक्वामे मुत्तहिदा में भारत के मुस्तकिल नुमाइंदे पी हरीश ने कहा कि FATF की साख पर सवाल उठाने की कोशिश से हकीकी तशवीश की बजाय जांच के खौफ की अक्कासी होती है। उन्होंने कहा है कि जिन मुल्कों को FATF के नामुवाफिक तजजिये का सामना है उन्हें अपनी कमी और कोताहियों पर तवज्जो देनी चाहिए और दहशतगर्दी के लिए सरमाया फराहम करने के खिलाफ कार्रवाई को मुस्तहकम बनाना चाहिए। कई आलमी रहनुमाओं और बैनुल अक्वामी बरादरी ने अफगानिस्तान के पक्तिया, पक्तिका और कुनार सूबों में पाकिस्तानी फौज के फजाई हमलों की मजम्मत की है। इन हमलों में खवातीन और बच्चों समेत आम शहरी हलाक और जख्मी हुए हैं। इससे कबल तालिबान के नायब तर्जुमान हमदुल्ला फितरत ने बताया कि ये फजाई हमले 28 जून की रात को किए गए थे जिनमें 36 आम शहरी मारे गए जबकि 163 जख्मी हुए। इन हमलों में 3 रिहायशी मकान पूरी तरह तहस नहस हो गए। अक्वामे मुत्तहिदा के सेक्रेटरी जनरल अंतोनियो गुतरेस ने फौरी तौर से मुखासमत रोकने पर जोर दिया है और सभी फरीकों से कहा है कि आम शहरियों का तहफ्फुज़ किया जाए। मगरबी एशिया में कशीदगी को कम करने की सिफारती कोशिशों में इब्तदाई रुकावटें पैदा हो गई हैं क्योंकि अमरीका और ईरान दोहा में अगले दौर के तबादले ख्याल से मुतालिक अलग अलग नज़रियात पेश कर रहे हैं। अमरीका और ईरान के दरमियान बातचीत के बारे में गैर यकीनी की सूरत हाल पैदा हो गई है लेकिन सदर डोनाल्ड ट्रंप ने इशारा दिया है कि ताज़ा बातचीत दोहा में हो सकती है। अलबत्ता ईरान ने यह कहते हुए इस दावे को मुस्तरद कर दिया है कि अमरीका के साथ बातचीत करने का सरदस्त कोई मंसूबा नहीं है। मौसमियात के महकमे ने उत्तर प्रदेश के बाद हिस्सों बिहार, वस्ती महाराष्ट्र, कोंकण और गोवा में अगले 2 दिन के दौरान शदीद से लेकर बहुत शदीद बारिश की पेशगोई की है। भारतीय साहिली मुहाफिजी दस्ते के बहरी जहाज सचेत ने मैंगलोरों के साहिल के नज़दीक समंदर में तलाश और बचाव कार्रवाई में माहिगीरी के काम आने वाली मुश्किल में घिरी हुई भारतीय कश्ती मंजू माथा में से 6 माहिगीरों को बचाया है। 2026 के फीफा वर्ल्ड कप में जर्मनी नॉकआउट मरहले में टूर्नामेंट से बाहर हो गया है। बोस्टन में पैरागोए ने पेनाल्टी शूटआउट में जर्मनी को 3-4 से हरा दिया। मुकर्रा वक्त तक दोनों टीमों ने 1-1 किया था। फीफा वर्ल्ड कप में जर्मनी की टीम को पहली मरतबा पेनाल्टी शूटआउट में शिकस्त का सामना करना पड़ा है। इधर पैरागोए इस कामयाबी के साथ ही प्री क्वार्टर फाइनल में पहुंच गया है। आखिर में खास खबरों की सुर्खियाँ एक बार फिर। यूरोबैंक ने यूनान से भारत रुकूमात की मुंतकली में सहूलत के लिए UPI पर मबनी सर्विस का आगाज किया है। कॉमर्स के वजीर पीयूष गोयल ने इसे भारत की डिजिटल अदायगी की तौसी में संग मील करार दिया है। दिल्ली और 4 रियासतों में वोटर फहरिस्तों पर खसूसी जामे नजरसानी का अमल शुरू हो गया है। भारत ने माली उमूर से मुतालिक एक्शन टास्क फोर्स FATF के तय अपनी मजबूत हिमायत का इरादा किया है। पाकिस्तान ने ग्रे लिस्ट निगरानी में अपना नाम शामिल किए जाने पर नुक्ताचीनी की है। अमरीका और ईरान के दरमियान अमन मुजाकरात के ताल्लुक से गैर यकीनी की कैफियत बरकरार है। ईरान ने दोहा में मीटिंग को मुस्तरद कर दिया है। मौसमियात महकमे ने उत्तर प्रदेश के बाद हिस्सों बिहार, वस्ती महाराष्ट्र, कोंकण और गोवा में अगले 2 दिन के दौरान शदीद से लेकर बहुत शदीद बारिश की पेशगोई की है। इसी के साथ खबरों का ये बुलेटिन खत्म हुआ।
4: Good afternoon. This is Akashvani and I am Valsa Williams with the midday news. The headlines. Eurobank launches UPI-based remittance service from Greece to India. Commerce Minister Piyush Goyal calls it a milestone in India's digital payments expansion. Special intensive revision of electoral rolls begins in Delhi and four states. India reaffirms strong support for Financial Action Task Force after Pakistan criticizes grey list monitoring by agency. Uncertainty looms over US and Iran peace negotiations as Tehran rejects US President Trump's claim of meeting in Doha. IMD forecasts heavy to very heavy rainfall over parts of Uttar Pradesh, Bihar, central Maharashtra, Konkan and Goa for next 2 days. And Germany knocked out of 2026 FIFA World Cup after facing defeat from Paraguay in 4-3 penalty shootout. Morocco enters round of 16, defeating the Netherlands. The Eurobank has launched the UPI-based remittance service for cross-border transfers from Greece to India, enabling Indian customers to transfer money near instantly at minimal costs. The initiative is part of the bank's strategic collaboration with the National Payments Corporation of India International Payments Limited. In a social media post, Commerce and Industry Minister Piyush Goyal said the inauguration of services at Eurobank marks another important milestone in the global expansion of India's digital payment ecosystem. He added that with UPI now live in Greece, eligible customers can transfer money instantly, securely and seamlessly, with transaction costs reducing drastically to a fraction of conventional transfer costs. Mr. Goyal said the increasing global acceptance and appreciation of UPI reflects the trust in Prime Minister Narendra Modi's vision of building technology-led solutions that create value beyond borders and deepen partnerships for shared growth and prosperity. The Special Intensive Revision SIR of Electoral Rolls has begun in Delhi, Karnataka, Meghalaya, Maharashtra and Jharkhand today. As part of the exercise, in Delhi, over 13,000 booth-level officers, BLOs, will visit every household till the 29th of next month to distribute pre-printed enumeration forms in duplicate to all existing electors for verification and updation of the electoral rolls. Addressing the media yesterday, Chief Electoral Officer of Delhi, Ashok Kumar, said claims and objections can be filed from the 5th of August to the 4th of September. The final electoral roll will be published on the 7th of October. In Karnataka, door-to-door enumeration of voters has begun with the visit of booth block-level officers to the households as part of the special intensive revision. Over 59,000 BLOs are deployed across the state for the exercise in all the 31 district election offices. In Meghalaya, East Khasi Hills Deputy Commissioner Abhilash Baranwal informed that BLOs will visit households across all 1,021 polling stations in the district until July the 29th and distribute pre-filled self-enumeration forms to voters whose names are already included in the 2025 electoral roll. Special intensive revision of electoral rolls has begun in Jharkhand from today. We have a report.
5: Under the campaign, booth-level officers, BLOs, will visit every household till 29 July to distribute partially pre-filled enumeration forms and carry out voter verification. Chief Electoral Officer K. Ravi Kumar said that the objective of the exercise is to make the electoral rolls completely accurate, transparent and error-free, ensuring that no eligible Indian citizen is left out and no ineligible person is included. He appealed to voters to fill in the required details, sign the forms and return them to their BLOs at the earliest, so that their names can be included in the draft electoral roll to be published on August 5th. For Akashvani News, this is Mahvish Rahman from Ranchi.
4: President Draupadi Murmu has reached Andhra Pradesh for a two-day visit. During the visit, she will attend the first convocation ceremonies of the Central Tribal University of Andhra Pradesh and the Central University of Andhra Pradesh. A report.
6: The President will grace the maiden convocation of the Central Tribal University of Andhra Pradesh in Visakhapatnam today. Degrees will be awarded to 373 students who completed their undergraduate and postgraduate programs between the 2020 and 2025 academic years. She will also present gold medals to 13 meritorious students, including 10 women, for their outstanding academic performance. Established in 2019 with its headquarters at Vijayanagaram, the Central Tribal University of Andhra Pradesh commenced academic activities in 2020. The convocation marks a significant milestone in the university's academic journey. Union Education Minister Dharmendra Pradhan, Andhra Pradesh Governor S. Abdul Nazir, and several other dignitaries are expected to attend the ceremony. Allu Murli, Akashwani News, Vishakhapatnam.
4: Union Minister of Agriculture and Farmers Welfare Shivraj Singh Chauhan